ਹੋ ਬਚ ਕੇ ਰਹਿਣੀ ਜਾਨੀ ਤੋੜੋਂ ਜੜਾਂ ਚ ਬਹਿ ਜੂਗਾ ਹੋ ਬਚ ਕੇ ਰਹਿਣੀ ਜਾਨੀ ਤੋੜੋਂ ਜੜਾਂ ਚ ਬਹਿ ਜੂਗਾ ਹੋ ਦੋ ਦਿਨ ਹੇਰ ਬਣਾ ਕੇ ਤੈਨੂੰ ਪੱਟ ਕੇ ਲੈ ਜੂਗਾ ਹੋ ਦੋ ਦਿਨ ਹੇਰ।